0: ਗਿਫਟ ਮਸਾਜ ਦਸੂ
1: ਮਸੀਗੀ
0: ਪ੍ਰੋਵਿਜ਼ਨ ਸੇ
1: ਕੋਜ਼ ਅਮਾ ਹਾਪ ਕੋਜ਼
0: ਅਮਾ ਹਾਪ ਹੋ ਬਨਾ ਦੇ ਪਈ ਅਦੁ ਹਾਪ ਤੇ ਹਾਇਰ ਦਸੂ ਮਦੁ ਮੋਨ ਅਦੁ ਦੀ ਹਾਪ ਤੇ ਦੀ ਹਲ ਮਨ ਜੀ ਸੇ ਕੋਈ ਨਾ
1: ਫੰਗਰੋਇ ਦਰ
0: ਫੰਗਰੋਇ ਦਰ ਅਦੁ ਮੁਕਤੀ ਨਾ ਤੇ ਅਦੁ ਯੇ ਨਾ ਮਦੁ ਕੀ ਦੇ ਮੁਕਤਾ ਸਰਕਮਸਟੈਂਸ ਲੈ ਜੀ ਬਾ ਕੋਈ ਬੁ ਫਿਲਮ ਦੀ ਯੰਗਾ ਚੁਮੀ ਮਾਨਾ ਪੀ ਕੀ ਅਸੀ ਨੀ ਹੈਵ ਦੇ ਲਾਂਗ ਨਾ ਬੋ ਮਰਮ ਦੋ ਮਤਮ ਸੰਗ ਹੈਵ ਯੂ ਵਾਨੀ ਅਦੁ ਇਹੋ ਬਨ ਦੇ ਫਰੇ ਇ ਦਰਸੁ ਯਾਦ ਬੁ ਦਿਨਾ ਤੇ
1: ਹੋਏ ਅਦੁ ਕਾ ਮਨਾ ਕੋਈ ਕੀ ਗਸਾਈ ਕੀ ahla manching che koi na exposure taw da ne ban dan taw na lang thok kho thok ko taw bi yaw bi dan masi di kari masi ek si matung ina
0: ah sumi masi ju khoi gi ai mang na di ta khoi gi sai mani impal la khoi mani manipur di u di tu cinema da kari da di ma du ma palam gi wa da ta ba hek tam ahla man sing bu
1: na anu cha da gi thok tham
0: gi cha da gi thok ba amor kai lang thok bu gum na hek tam long la mi da tham ba masi yang da thong kai ba thok ni adu masi gu ma thok se ama ain sigi makha da madu danti phaningai oi a koi jendal le kana chahi ahum phawo jendal le ba fine ona lo policy manga phawo to ba natra ga ani mak fine chu to ba jendal su le bi ya ba adu bo maral lang cha ba offense amani hanai tham jage
1: ga sagi am koi na maintenance am dilai gre ko maintenance am tarak ma tan si da ma se hin mata ma tang gi ma tuina po chai tang khlei ko ma se alteration kai kai hung do hin jin di ma se maintenance wan sa mukta gi china fix so de ko family court kai da di enhancement thar kan de hengal han ba khot pe yau gi ko ma se gi ma tang chi de di kari
0: a ma se lai a koi gi a change of circumstance ga sai gi paisa pi ba ma sa du a paisa he na tholak pa na tra ga phibam cha da da na ꯄꯩꯁꯥ ꯊꯣꯛꯂꯛꯇꯕ ꯅꯠꯇ꯭ꯔꯒ ꯉꯁꯥꯏꯒꯤ ꯑꯍꯟꯗꯨꯒꯤ ꯃꯥꯒꯤ ꯆꯪꯉꯝꯕ ꯄꯩꯁꯥ ꯍꯥꯟꯅ ꯆꯪꯉꯝꯕ ꯄꯩꯁꯥꯗꯒꯤ ꯍꯦꯟꯅ ꯗꯔꯀꯥꯔ ꯂꯩꯔꯛꯄ ꯑꯁꯤꯒꯨꯝꯕ ꯐꯤꯕꯝ ꯃꯌꯥꯝ ꯁꯥꯔꯀꯝꯁꯇꯦꯟꯁ ꯌꯦꯡꯉꯒ ꯃꯁꯤ ꯑꯗꯨ ꯑꯜꯇꯔꯦꯁꯟ ꯇꯧꯕ ꯌꯥꯏ ꯑꯗꯨꯒꯤꯗꯃꯛꯇ ꯑꯩꯈꯣꯏꯒꯤ ꯇ꯭ꯔꯥꯏꯕꯨꯅꯦꯜꯅ ꯃꯇꯝ ꯃꯇꯝꯒꯤ ꯗꯔꯒꯥꯁ ꯊꯥꯔꯕꯗꯤ ꯃꯗꯨꯒꯤ ꯑꯍꯣꯡꯕ ꯄꯩꯁꯥ ꯍꯦꯟꯒꯠꯄ ꯍꯟꯊꯕ ꯃꯁꯤ ꯑꯗꯨꯝ ꯌꯥꯏ ꯍꯥꯏꯅ ꯊꯝꯖꯒꯦ
1: ꯍꯣꯏ ꯑꯩꯈꯣꯏꯒꯤ ꯁꯤꯗꯗꯤ ꯑꯗꯨꯝ ꯑꯩꯈꯣꯏꯒꯤ ꯑꯣꯜ ꯑꯦꯖ ꯍꯣꯝꯁꯦ ꯗꯤꯁꯇ꯭ꯔꯤꯛ ꯈꯨꯗꯤꯡꯗꯤ ꯂꯤꯡꯈꯠꯂꯣꯅ ꯍꯥꯏꯔꯦꯀꯣ ꯃꯅꯤꯄꯨꯔꯗ ꯃꯁꯤꯕꯨ ꯄꯨꯔꯥ ꯑꯣꯏꯅ ꯏꯝꯄ꯭ꯂꯤꯃꯦꯟ ꯇꯧꯔꯕ ꯖꯥꯠꯂ ꯃꯁꯤꯕꯨ ꯆꯥꯎꯔꯥꯛꯄ ꯑꯃꯁꯨꯡ ꯃꯁꯤ
0: ꯃꯁꯤ ꯑꯩꯅ ꯊꯦꯡꯅꯖꯕꯗ ꯑꯩꯈꯣꯏꯒꯤ ꯁꯔꯀꯥꯔꯅ ꯑꯩꯈꯣꯏꯒꯤ ꯐꯨꯜ ꯐ꯭ꯂꯦꯖꯦꯠ ꯃꯈꯣꯏꯅ ꯐꯥꯏꯅꯥꯟꯁ ꯇꯧꯗꯅ ꯗꯤꯁꯇ꯭ꯔꯤꯛ ꯈꯨꯗꯤꯡꯃꯛꯇ ꯂꯤꯡꯈꯠꯄꯗꯤ ꯎꯗꯦ ꯑꯗꯨꯕꯨ ꯂꯅꯥꯏ ꯑꯦꯟ ꯖꯤ ꯑꯣ ꯁꯪꯁꯊꯥꯟꯁꯤꯡꯅ ꯂꯤꯡꯈꯠꯄꯗ ꯁꯔꯀꯥꯔꯅ ꯃꯇꯦꯡ ꯄꯤꯔꯒ ꯁꯤ ꯑꯦꯟ ꯒꯤ ꯑꯣꯏꯕ ꯃꯇꯦꯡ ꯄꯤꯔꯒ ꯃꯗꯨ ꯆꯂꯥꯏꯕꯁꯤꯡ ꯎꯏ ꯑꯗꯨꯝ ꯍꯥꯏꯔꯤꯕ ꯂꯩꯔꯤꯕ ꯆꯂꯥꯏꯔꯤꯕꯁꯤꯡꯁꯤꯅ ꯍꯥꯏꯔꯤꯕ ꯑꯩꯈꯣꯏꯒꯤ ꯑꯥꯏꯟꯁꯤꯒꯤ ꯃꯈꯥꯗ ꯑꯣꯜ ꯑꯦꯖ ꯍꯣꯝꯗ ꯇꯧꯕ ꯌꯥꯕ ꯊꯕꯛꯁꯤꯡꯁꯦ ꯃꯁꯤꯒꯤ ꯄ꯭ꯔꯣꯚꯤꯖꯟꯁꯦ ꯑꯗꯨꯃꯛ ꯏꯝꯄ꯭ꯂꯤꯃꯦꯟ ꯇꯧꯕ ꯌꯥꯏ ꯍꯥꯏꯅ ꯈꯟꯖꯒꯦ
1: ꯑꯣꯀꯦ ꯁꯦ ꯑꯩꯈꯣꯏ ꯈꯟꯅꯕꯗꯕꯨꯗꯤ ꯌꯥꯝ ꯈꯟꯅꯅꯤꯡꯉꯥꯏꯗꯤ ꯌꯥꯝ ꯂꯩꯖꯔꯤꯀꯣ ꯑꯗꯨꯕꯨ ꯃꯇꯝꯅ ꯌꯥꯁꯜꯂꯛꯇꯕꯅꯤꯅ ꯑꯗꯨ ꯉꯁꯤꯒꯤ ꯂꯣꯏꯁꯜꯂꯛꯄꯗ ꯑꯩꯈꯣꯏꯅ ꯑꯩꯈꯣꯏꯒꯤ ꯂꯩꯔꯤꯕ ꯃꯆꯥ ꯃꯁꯨꯁꯤꯡꯁꯤꯗ ꯑꯦꯛꯁꯤꯒ ꯃꯔꯤ ꯂꯩꯅꯅ ꯍꯌꯦꯡ ꯑꯋꯥ ꯑꯅꯥ ꯇꯥꯗꯅꯕ ꯄꯥꯎꯖꯦꯜꯁꯦ ꯀꯔꯤ ꯑꯣꯏꯅ ꯃꯦꯁꯦꯖ ꯑꯣꯏꯅ ꯀꯔꯤ ꯇꯦꯟꯇꯛꯅ ꯊꯝꯕꯤꯕ
0: ꯐꯅꯤ ꯑꯩꯅ ꯊꯝꯖꯅꯤꯡꯕꯗꯤ ꯑꯩꯈꯣꯏꯒꯤ ꯑꯍꯜ ꯂꯃꯟ ꯑꯩꯕꯨ ꯁꯪꯁꯥꯔꯁꯤꯗ ꯑꯩꯕꯨ ꯄꯣꯛꯄꯤꯔꯤꯕ ꯑꯩꯒꯤ ꯑꯍꯜ ꯂꯃꯟꯁꯤꯡꯕꯨ ꯃꯗꯨ ꯃꯈꯣꯏꯕꯨ ꯃꯈꯣꯏꯅ ꯑꯍꯜ ꯑꯣꯏꯔꯕ ꯃꯇꯝꯗ ꯑꯩꯈꯣꯏꯅ ꯃꯕꯨ ꯌꯦꯡꯁꯤꯟꯕꯤꯕ ꯃꯈꯣꯏꯕꯨ ꯁꯦꯕꯥ ꯇꯧꯕ ꯍꯥꯏꯕꯁꯤ ꯑꯩꯒꯤ ꯃꯣꯔꯦꯜ ꯑꯣꯕ꯭ꯂꯤꯒꯦꯁꯟꯅꯤ ꯑꯦꯠ ꯗ ꯁꯦꯝ ꯇꯥꯏꯝ ꯃꯁꯤ ꯑꯥꯏꯟꯅ ꯄꯤꯕ ꯑꯩꯒꯤ ꯇꯉꯥꯏ ꯐꯗꯅ ꯇꯧꯗꯕ ꯏꯊꯧꯗꯥꯡ ꯗ꯭ꯌꯨꯇꯤ ꯑꯃꯅꯤ ꯍꯥꯏꯅ ꯊꯝꯖꯒꯦ ꯑꯗꯨꯕꯨ ꯃꯁꯤ ꯗ꯭ꯌꯨꯇꯤꯅꯤ ꯍꯥꯏꯅ ꯈꯟꯕ ꯈꯛꯇ ꯅꯠꯇꯕ ꯑꯩꯒꯤ ꯃꯣꯔꯦꯜ ꯑꯣꯕ꯭ꯂꯤꯒꯦꯁꯟ ꯑꯩꯅ ꯃꯤ ꯑꯃ ꯑꯣꯏꯅ ꯄꯣꯕꯒꯤ ꯑꯩꯒꯤ ꯇꯧꯐꯝ ꯊꯣꯛꯄ ꯏꯊꯧꯗꯥꯡꯅꯤ ꯑꯩ ꯃꯁꯤ ꯑꯩꯅ ꯅꯨꯃꯤꯠ ꯈꯨꯗꯤꯡꯒꯤ ꯏꯁꯣꯔ ꯈꯨꯔꯝꯕꯒꯨꯝꯅ ꯑꯩꯒꯤ ꯏꯃꯥ ꯏꯄꯥꯕꯨ ꯃꯇꯦꯡ ꯇꯧꯕ ꯍꯥꯏꯕꯁꯦ ꯑꯩꯒꯤ ꯏꯊꯧꯅꯤ ꯍꯥꯏꯕꯁꯦ ꯃꯁꯤ ꯇꯧꯕ ꯊꯣꯛꯏ
1: ꯍꯣꯏ ꯔꯥꯀꯦꯁꯄꯨ ꯊꯥꯒꯠꯆꯔꯤ ꯑꯃꯨꯛ ꯀꯟꯅ ꯈꯨꯔꯨꯝꯖꯔꯤ
2: ꯇꯥꯕꯤꯔꯤ ꯂꯥꯏꯐ ꯐꯣꯟ ꯏꯟ ꯄ꯭ꯔꯣꯒ꯭ꯔꯥꯝꯗ ꯑꯍꯜ ꯂꯃꯟꯁꯤꯡꯒꯤ ꯌꯥꯏꯐꯅꯕꯒꯤꯗꯃꯛ ꯊꯝꯂꯤꯕ ꯗ ꯃꯦꯟꯇꯦꯅꯦꯟꯁ ꯑꯦꯟ ꯋꯦꯜꯐꯤꯌꯔ ꯑꯣꯐ ꯄꯦꯔꯦꯟꯁ ꯑꯦꯟ ꯁꯦꯅꯤꯌꯔ ꯁꯤꯇꯤꯖꯦꯟ ꯑꯦꯛ 2007 ꯑꯦꯛꯁꯄꯔꯠ ꯑꯣꯏꯅ ꯂꯦꯡꯁꯤꯟꯕꯤꯈꯤꯕ ꯔꯥꯀꯦꯁ ꯃꯩꯍꯧꯕꯝ ꯑꯦꯕꯣꯀꯦꯠ, ꯋꯥꯇꯦꯝꯕꯤꯈꯤꯕ ꯆꯣꯡꯊꯥꯝ ꯃꯣꯃꯣꯟ ꯁꯤꯡ ꯑꯦꯕꯣꯀꯦꯠ, ꯃꯇꯥꯡ ꯑꯁꯤꯗ ꯈꯣꯟꯖꯦꯜꯅ ꯆꯣꯝꯁꯟꯗꯣꯛꯆꯕ ꯂꯣꯏꯁꯤꯟꯖꯔꯤ꯫

0: ਇਸੇ ਸਿਤਾਂ ਜਕੀਬਗ ਲੋਇਨਨਾ ਗੁੱਡ ਇਵਨਿੰਗ ਮਨੀਪੁਰ ਲਾਂਥੋਕ ਸਭਾ ਨਸੀਗੀ ਓਇਨਦੀ ਮਤਾਂਗ ਅਸੀਦ ਲੋਇਜਰੇ ਅਦੋਮ ਨਾ ਥੌਰਮ ਤਾਬੀਰਿਬਾ ਸੇ ਆਕਾਸ਼ਵਾਣੀ ਇੰਫਾਲਗੀ ਸੰਗਾਈ ਚੈਨਲ ਦਗਿਨੀ ਹੌਜ਼ੇਕ ਨੁਮਿਦਾਂਗੀ ਪੁੰਗ ਮਾਪਲ ਤਾਰੇ ਮਨੀਪੁਰੀ ਦਾ ਪਾਉ ਤਾਬੀਰਸੀ
1: ਆਕਾਸ਼ਵਾਣੀ ਇੰਫਾਲ ਆਰ ਕੇ ਗੋਰਾਨੀ ਨਾ ਪਾਉ ਪਾਜਰੀ ਨਿਪਾਨ ਸੁਬ ਮਣਿਪੁਰ ਵਿਧਾਨ ਸਭਾ ਤਰਾਨਿਥ ਸੁਬ ਮਿਫਮ ਮਥੰਗ ਥਾ ਸੈਪਟੇਂਬਰ ਅਨੀਦੇ ਹੌਰਗਨਿ ਮਣਿਪੁਰ ਲੇਜਿਸਲੇਟਿਵ ਅਸੈਂਬਲੀ ਕੇ ਸੈਕਰੇਟਰੀ ਨੇ ਥੋਪਾ ਚੇਰੋਲ ਮਨਹਾਇ ਭਾਰਤ ਸੰਵਿਧਾਨ ਆਰਟੀਕਲ ਸਾਮ ਹੁਮਦਰਾ ਮਰੀ ਕਲੋਸ ਵਾਨ ਕੀ ਮਤੁਇਨ ਰਾਜਪਾਲ ਅਜੇ ਕੁਮਾਰ ਭਲਾਨ ਮਿਫਮ ਅਸੀ ਕੌਕੀਬਨੇ ਨਿੰਗਸਿੰਗ ਬਯਾਈ ਥਾ ਅਜ ਕੇ ਤਰਾ ਮਥੋਇ ਦੇ ਇੰਫਾਲ ਕੀ ਮੰਤਰੀ ਪ੍ਰਖਿਤ ਲੇਬ ਮੁਖਿਆ ਮੰਤਰੀ ਕੀ ਸੈਕਰੇਟਰੀ ਤੇ ਪੰਗਤੋਕਪਾ ਰਾਜ ਕੀ ਮੰਤਰੀ ਮੰਡਲ ਮਿਫਮ ਨਾ ਤਰਾਨਿਥ ਸੁਬ ਮਣਿਪੁਰ ਵਿਧਾਨ ਸਭਾ ਕੀ ਨਿਪਾਨ ਸੁਬ ਮਿਫਮ ਕੌਬਿਨਬਾ ਰਾਜਪਾਲ ਅਯਾਬ ਲੌਂਗਨਬਾ ਵਾਰੇਪ ਲੌਕੀਬਨੇ ਡੋਨਰ ਮੰਤਰਾਲਯ ਅਮਦੇ ਨੋਰਿਸਨ ਕਾਉਂਸਿਲ ਨਸਿੰਦਨਾ ਭਾਰਤ ਸਰਕਾਰਨ ਪੈਖਲਕਪ ਅਸਤਾ ਲਕਸ਼ਮੀ ਦਰਸ਼ਨ ਯੂਥ ਐਕਸਚੇਂਜ ਪ੍ਰੋਗਰਾਮਗੀ ਮਨੁੰਗ ਸੈਨੰਗ ਅਛ ਚੰਡੀਗੜ ਅਮਦੀ ਪੁਦੁਚੇਰੀ ਲਾਕ ਓਜਾਸਿੰਗ ਅਮਦੀ ਮਹਿਰੋਇ ਸਿੰਘ ਥੌਬਾਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਾਂਬੁਗ ਉਨਦਨਾ ਵਾਰੀ ਵਤਾਇ ਸਾਬਗੀ ਥਰਮ ਪੰਗ ਥੋਖਰੇ ਥੌਬਾਲ ਡੇਪੁਟੀ ਕਮਿਸ਼ਨਰ ਯੁਮਨਾਮ ਰੋਬਿਤਾਨ ਲੁਸਿੰਗਦਨਾ ਡੇਪੁਟੀ ਕਮਿਸ਼ਨਰ ਆਫਿਸ ਕੰਪਲੈਕਸ ਲੈਬਾ ਕਾਉਂਟਿਲ ਹੋਲ ਪੰਗ ਥੋਕਿਬ ਥਰਮ ਪੁਦੁਚੇਰੀ ਅਮਦੀ ਚੰਡੀਗੜ ਕੇ ਤੋਂ ਤੋਂਬ ਇੰਸਟੀਟਿਊਸ਼ਨਲ ਕਾਲੇਜ ਸਿੰਘ ਲਾਕਪ ਓਜਾ ਮਰਿ ਅਮਦੀ ਮਹਿਰੋਇ ਨਿਪੁ ਸਰੂ ਯਾਕਿ ਥਰੋਮ ਮਧੁਦਾ ਡੇਪੁਟੀ ਕਮਿਸ਼ਨਰ ਹੰਜਿਲਾ ਅਸੀਗੀ ਐਡਮਿਨਿਸਟ੍ਰੇਟਿਵ ਮੇਸ਼ਿਨਰੀ ਮਤਾਂਗਦ ਮਯੇਕ ਸੇਨ ਖੰਗਨ ਕਿ ਬਤਨ ਨਤਨਾ ਪੈਖਲਿਬ ਸਖੋ ਥਰੋਂਗ ਪ੍ਰੋਜ੆ਕਟ ਸਿੰਘ ਅਮਦੀ ਲੈਂਗਾਂਗ ਸਾਸਨ ਮਤਾਂਗਦ ਲਖੋਲਿਬ ਥਰੋਂਗ ਸਿੰਘ ਮਤਾਂਗ ਸੁਵਾ ਫੰਗ ਕਿਆ ਫੰਗਦੋਕਿ ਮਪਾਲ ਅਮਦੀ ਲਾਕ ਓਜਾ ਸਿੰਘ ਅਮਦੀ ਮਹਿਰੋਇ ਸਿੰਘ ਅਦੁਬ ਐਨ ਆਈ ਟੀ ਮਣਿਪੁਰ ਗੀ ਡੋਕਟਰ ਲੈਨਿਨ ਸਖੋਲ ਸੇਮ ਅਮਦੀ ਡੋਕਟਰ ਆਸਿਸ ਰੰਜਨਾ ਮਤਾਂਗ ਸਿਨਰ ਕਨਵੀਨਰ ਅਮਦੀ